0: ਭਕਾਵਾਂ ਦੋ ਭਕਾਵਾਂ ਤਿੰਨ ਭਕਾਵਾਂ ਮੁੰਡੇ ਤੇਰਾ ਤੇਰੇ ਲੂਣਾ ਬਰਦਨ ਲੱਗੇ ਡੰਡੇ ਪੰਨ ਡੰਨ ਮਾਰੂ ਚੰਡ ਪਾ ਦੇ ਲੱਸੀ ਵਿੱਚ ਖਾਨੇ ਡੱਗ ਦਿੱਤੇ ਬਾਨੀ ਲੈ ਪਈਆ ਜੀ ਪੈਰੀ ਪੈ
1: ਚਮ ਚਮ ਲੈਂਚਾ ਪਾਂਤੂਆ ਚਾਓ ਕੇ ਪਾਓ ਬੋਲੇ ਬੰਬਾਈ ਠੇਕੇ ਦਮ ਦਮੇ ਉੜੇ ਜਾਓ ਚੋਲੇ ਕੋਲਕਾਤਾ ਆਏ ਰਾਤ ਕੀ